ਬੀਟਸ ਔਨ ਰਿਪੀਟ ਸ਼ੋਅ ਚੁਨਾਰ ਬੀਟਸ ਆਪ ਇੰਜੋਏ ਕਰ ਰਹੇ ਹੋ ਓਨਲੀ ਔਨ ਰੇਡੀਓ ਚੁਨਾਰ 90.4 ਐਫਐਮ ਦੇ ਸਾਰੀ ਬਾਤੇਂ ਹੋ ਰਹੀ ਹੈ ਮਸਤੀ ਮਜ਼ਾਕ ਫਨ ਵੀ ਹੈ ਐਂਟਰਟੇਨਮੈਂਟ ਤੋਂ ਹੈ ਹੀ ਬਹੁਤ ਸਭ ਐਂਟਰਟੇਨਮੈਂਟ ਕੇ ਬਗੈਰ ਕਿਆ ਹੀ ਜ਼ਿੰਦਗੀ ਮੇਂ ਨਾ ਮਜ਼ਾ ਹੈ ਨਾ ਕੋਈ ਬਾਤ ਹੈ ਨਾ ਜਜ਼ਬਾਤ ਹੈ ਨਾ ਖਿਆਲਾਤ ਸੋ ਜਜ਼ਬਾਤ ਹਾਲਾਤ ਖਿਆਲਾਤ ਕੇ ਲਈ ਮੁਝੇ ਲੱਗਦਾ ਉਹ ਬੜਾਨੇ ਕੇ ਲਈ ਆਪਕੀ ਜ਼ਰੂਰਤ ਹੋਤੀ ਹੈ ਔਰ ਮੁਝੇ ਤੋ ਬੜੀ ਮੈਂ ਤੋ ਬੀਚ ਐਵਰੀ ਚੀਜ਼ ਇੰਤਜ਼ਾਰ ਕਰ ਰਿਹਾ ਹਾਂ ਬਤਾਓ ਕਿ ਕਬ ਆਏਂਗੇ ਆਪ ਔਰ ਮੇਰੇ ਸੇ ਨਾ ਨਾ ਨਾ ਢੇਰ ਸਾਰੀ ਬਾਤੇਂ ਕਰੇਂਗੇ I'm here, why do you here and there? My dost, it's not fair because it's you and me. So it's Chinar Beats, it's Vibrant Tribe, it's wo sama jahan par mujhe lagta hai ki meri suni jati hai aur aapki kaun sunega? Main hu na, main aapki sunungi. तो मैं सुनने के लिए बेसब्री से इंतज़ार कर रही हूँ और इस इंतज़ार को ना बढ़ाइए, इस प्यार को बढ़ाइए और बाकी सॉन्ग्स को एंजॉय